ਜਈ ਲੋਕਗੀਤ ਕੀ ਤਾਈ ਸੰਦੇਸ਼ ਮਿਲੋ ਉਮਾ ਸ਼ਰਮਾ ਉਰਮਿਲਾ ਸ਼ਰਮਾ ਨਿਤਿਨ ਸਚਿਨ ਰਾਧਿਕਾ ਨਿਧੀ ਧੋਲੀ ਪਿਆਉ ਮਥੁਰਾ ਤੇ ਔਰ ਜੇ ਸ਼੍ਰੋਤਾ ਜੁੜ ਗਏ ਡੋਗਰ ਗਾਓ ਰਾਜਨਾਥ ਛੱਤੀਸਗੜ੍ਹ ਥੇ ਰਾਜਪਾਲ ਗਜਭੀ ਰਾਧਿਕਾ ਗਜਭੀ ਔਰ ਬੇਬੀ ਅਨੁਸ਼ਕਾ ਤਨਮੇ ਗਜਭੀ ਹੈ।